0: ਸਾਸਿਪਤੀ ਐ ਮਈਆ ਗੁਕੇ ਸਾਚਨੀ ਕੁਈਗਾ ਕੰਟਾਓ ਨਾਸਾ ਕਾਸਾਸਿਪ ਅਮਾ ਥੈਨਾ ਖੈਸਾ ਕੁਈ ਮੋਨਾ ਕੁਸੇ ਕੋਰੋ ਕੋਰੋ ਥੈਨਾ ਕੋਰੋ ਮਾਸ ਓ ਥੈਨਾ ਖੈਸਾ ਕੁਈ ਨਾਨੀ ਕਾਮ ਮੋਨਾ ਕਾਮ ਕਾਮ ਕਾਮ ਰਿਸੋਸਾ ਹਮਿਰੇ ਇਚੰਗਾਬਾ ਕਾਸਾ ਕਾਸਾਸਿਬਾ ਦੇਪਕੇ ਡੋਮੀ ਮਾਈਕਲਸ ਨਾਮ ਕੋਸਮਾ
1: Ya khuda kharu salasa kokungathi kore neswap ADC kwinqa stidlamise ethi disikoro nqa hayilonda manqwa seiswap ngaske nesa thida ka kharu se gaiswap ngaila ke ngana kuromise ke arida ke nqa iqhesha ko nqa yethi kuro mibayi lechabile ke nesisa one ke ko nqa mingela akoro bekhe bayisi sinada ke grimi ingwayi ke ngwan ke outshop chap atmosphere or davis chap e kharu stidlamie lo thadi chabira ho nqa lithi ke xaba sinane ba falpo hadi khaba khustina ko rebeka sna ka khatigre mi hwan ching hwan ching hwan digre mi oge khabe adis nga khaba nga ding nga khe guru westi ko karang abida guru nga yebas ko ngaro bi kwise se nege ba ngom dong ngose tina wa chi kain kwas tindira mi
2: ka kain kwas ti kain kwas ores ti kain kwas ora ka isa mes ti ka chi nuvia khaba se ya kon chin wana ka ari kam kara pi ge ka se ਉਸ ਕਈ ਕਈ ਸਕਾਚਾ ਹੋ ਕੋਲੇ ਹਸਤਾ ਉਹ ਨਾ 4 ਕਿਲੋਮੀਟਰ ਨਾ ਉਹ ਸਵਾ ਚਾਹੀ ਕੀ ਤਾ ਮੈਂ ਜਰਾ ਦੇ ਸਟਰਾ ਮੀ ਹੈ ਬਾਰੋ ਸਾਈ ਨੋਆ ਕੋਨ ਸੇਵਨ ਜਿਸ ਨਾ ਉਤਾ ਆਸਾ ਆਵਾ ਜੋ ਨਹੀਂ ਰਾਰੋ ਵੀ ਥੋ ਆ ਕੁਸੀ ਉਗਾ ਦਾ ਕੰਟ ਵਨ ਆ ਕੁ ਨਾ ਦਾ ਹਾਉ ਉਹ ਕੋ ਟਵਾਲਾ ਆ ਕੁ ਸੀ ਚਿਕਾ ਕੋ ਟੂਰੋ ਸੇ ਕੰਮ ਕੋ ਆ ਕਾ ਤਾ ਚਿੰਗ ਬਾ ਹੁ ਸਮੇ ਆ ਉਹ ਆ ਕੁ ਚਿਕਾ ਕੋ ਨਾ ਬਾਉ ਨਾ ਨਾ ਨੀ ਸੀ ਹੋਰਾ ਕਾ ਖਰੂਪ ਸਾ ਆ ਵੀ ਆ ਰੋ ਨਾ ਮਾ ਤੇ ਕੋ ਨਹੀਂ ਕੀ ਕਾ ਸਾ ਕੁ ah kore casting an casa be casa ka nay no khaba hu ku esta ba hu ngu karon ay hu guru fierti no ner ba giro ka guru taha sikan up mas siga um steam up na na helping up taha ina ibu suma twana wa ga di kan ka ding agi guru ami chigo twai in ka ga stam kan yi ora ka se aka in ka wa ba giro ka chi ora ka se ne gara mio siga go nan ari sen sinwa ni wa bore sinyo ni wa ni wa ba guru plc ku ngauto ya twa di ye chigo atasa kan nkaza buraka basuraka se komse wana ke hu khabe chungwa ina ho chiko ngai erasti class antina hanya mai chingo ina ngai ngau ko se tai di om skose chi ro class kan tai tai tong ska ko class ko se ai be wa utai ra isa khabe ko twanti isa em guru reset nga hi ona an school kan sira mi wana rami rami ya ha onke ngakhiphi andi chingi khona ipmase me ya ngakhiphi na
1: ona ka tawe khamthwaro go itmas keng hwa go ye
2: o tawe ye kai thwana ka kupuna go khamthwa ina go thong chung chung ye chige glass ka kromies ke kari thwa i ga nadi ra tawe onke ina ngakhi za huki di de tot ka thwa i ra kumbes of madin ga thwa i ngakhi za hura ube sko se chige kam tui kam ona chige ngakhi bini ha di ko se ya chuza ne kai bini ke thwana karura wa sara thai se mara no
1: ਕਰਾਦੀਗਰਾਸੀਕੋ
2: ਤੁਹਾਨੂੰ ਹਾਥੀ ਨਾ ਬਹੁ ਨਾਗਾ ਤੁਹਾਨੂੰ ਨਾ ਨਿਸ਼ੀਕੋ ਹੋਏ ਤੁਹਾਨੂੰ ਅਮਦਰ ਨਾਤੀਕੋ ਤੁਹਾਨੂੰ ਗਾਨੋ ਠੀਕ ਹੈ ਕੰਮ ਖਾਈ ਠੀਕ ਹੈ ਉਦੋਸ ਵਾਸਤੀ ਕਭੀ ਕਬ ਵਾਬਾ ਕੋ ਆਬੋ ਕਾ ਤੋਤ ਨਾਗਾ ਕੋਸੀ ਠੀਕ ਹੈ ਮੇ ਚੁਆਈ ਮੁਸੀ ਚੁੰ ਚੁੰ ਹੈ ਠੀਕ ਹੈ ਚੁੰ ਚੁੰ ਹੈ ਹਾਸ ਕਾ ਚੁੰਨੀ ਨਾ ਹਾਨਾ ਨਾ ਖੇ ਨਾ ਨਾ ਆਪ ਨਾ ਚੁਬ ਤੁਸੇ ਮਾ
1: ਖੁਬਿਨ ਗਿਰਾ ਖੁਬਿ ਖੇਨ ਕੋ ਮਰਿੰ ਦਾਦੀ
2: ngira ubi ngira hora ka singira ubi kai ngiko ni auto nina nda karun china ngiro khai bal ko gura miske ni sian ngin an sa unga gura miske ni sisa na ui kumbe to ma ha chin ina mundo ma me ku kan ki tubara kun karu iska skos ngin ina nga kai ni ha to tris ni awai china yi ka skos di
1: ya garuwa kama no khoba miro ba gemadinda khona gausu zanga da bani sikhone goza sen u esqaba khutsa grace bachira ha khaba kam digos kaus ngazao
2: ya u esqaba khutsa grace aske graha ga betka goriga za khutsa kai grace bachira ha goriga si khutsa na sen sagara kharu kai grace bach goriga si khu ha ka kilo ntwinge tuwe zwara ise
1: nesmun daub am gatu zao
2: daub am gatu skin taro mnanzi daub am kras tu ma faram skira ten skira
1: tu do brexa kharutsa
2: puro pregros tu sat kra na na vares ti sat hari ro segura ngari ondre en skin na faram si chasisa skin na un an atuan ta mama tre ti chasis ki anani ya
1: Nonga san gine khoi go ikhabe o ne garung aip nasna a khwaba dit masi anga tuam om ditin ngakhe ni
2: Ngakira swoken sankin na vares si china si khanaka si khwaro wan khabe chinge ne ya ne as unsna tina uma Katrina ulise stramia uma sina nisisa Simon sna has toba asni umsting harasina go khwa
1: Ara ganga simile nikda gathi nganqwa sami bada ngaro mangumdom
2: Ha kai ganga nik suriyo ngwa ngauthi
1: ganga Ya wan gin laba go tau onen ge mut na vadir falposa hugo mutwa khai tine chabe yaqo ofnena nekuchaba khona nyawana vadir falposa chabe isinange urubeka screen ngame ngxwana ha tinga ngadi tswa khana oyiya gomro twan dan ga ha so leko tsung khwapka ka uthi normal siya qongutswa twa ocwini ngingaba khona ngqobe dikira mekhu ngingada obara sisini khona lokho ba anba sinde ngakuje awuka si waro esikwa qongkhai dikira mihe tike uruza uraka sekwa Juanla sense Juanla sindike nebada mie seso abungaskenisa xa khona hina nxisi westaba gorihaza khutsuka chim awujoba ho hatitka gra san ale chap iqumanqawo gorihaza ho hatitka gra sa amchap iqumanqawo ukuze franza ho hatitka anushe dukela qwe qharu onqada okinqara mie bami so turo bere khosuka qharu otsinqa ba khutqala tinqa ba hanqwanke digira mie seseke ngalin khwandi masip naptina ngaba xoro digrami tige ngaqhubi ptino qayeka qhabu ptixo ngunara mama sing so ngaqhwab ko qenya qhiske qhwab ko qonwe ko damese da ba khun wathi ya qonwe sam angani kuba hasa da amga hasa hayeka ngaqhwab ngakha isna da ba nan qoe hao otari ngaba usika qharuwa ngasung kai qhamza ane kha khuwa igara qhambuna khona haisa qhum qwine ba tain ti eight must not a qoti eight must not a qoti So you can do massive, huh?